ਜਿਹੜਾ ਸਭ ਖਾਲਸਾ ਜਿਉਂਦਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਵਿਛਾ ਕੇ ਰੱਖ ਦੇਗਾ ਆਹ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਸ਼ਬਦ ਆਖੇ ਉਹਨਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਸਕੇ।

0: ਇਸ ਲਾਈਵ ਸੈਸ਼ਨ ਵਿੱਚ ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ ਦੇ ਇਸ ਫੇਸਬੁੱਕ ਪੇਜ 'ਤੇ। ਸੋ ਆਪਾਂ ਅੱਜ ਇੱਕ ਵਾਰ ਫਿਰ ਆਪਣੇ ਬਹੁਤ ਹੀ ਪਿਆਰੇ ਅਤੇ ਮਾਣਯੋਗ ਅੰਕਲ ਹਰਵੰਸ਼ ਸਿੰਘ ਚੌਹਾਨ ਜੀ ਨਾਲ ਜੁੜੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਜੋ ਅੱਜ ਇੱਕ ਗੀਤ ਪੇਸ਼ ਕਰਨਗੇ ਉਹਨਾਂ ਬਾਰੇ ਪੁੱਛਦੇ ਹਾਂ। ਸੋ ਮੈਂ ਕੈਮਰਾ ਅੰਕਲ ਜੀ ਵੱਲ ਕਰਦਾ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ।
0: ਹੋਰ ਅੰਕਲ ਜੀ ਅੱਜ ਤੁਸੀਂ ਸਾਡੇ ਸਰੋਤਿਆਂ ਲਈ ਕੀ ਲੈ ਕੇ
1: ਰਿਸਪੈਕਟਡ ਗ੍ਰਿਫਿਥ ਸਿੱਖ ਨੌਨ ਜਵਾਨ ਸਭਾ ਦੇ ਮੈਂਬਰਸ ਐਂਡ ਰੈਜ਼ੀਡੈਂਟਸ ਆਫ ਗ੍ਰਿਫਿਥ ਲੇਡੀਜ਼ ਐਂਡ ਜੈਂਟਲਮੈਨ ਟੂ ਐਮ ਆਈ ਦੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪ੍ਰਣਾਮ ਨਮਸਤੇ। ਅੱਜ 14 ਮਈ 2026 ਦਿਨ ਵੀਰਵਾਰ ਰਾਤਰੀ 10:95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਦਾਸ ਕਰਨ ਔਜਲਾ ਜੀ ਦਾ ਗਾਇਆ ਹੋਇਆ ਗੀਤ ਪੇਸ਼ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰੇਗਾ। ਇਸ ਗੀਤ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ। ਫੈਮਿਲੀ ਵਿੱਚ ਬੈਠ ਕੇ ਸੁਣਨ ਵਾਲਾ ਇਹ ਗਾਣਾ ਹੈ। ਇਸ ਵਿੱਚ ਇੱਕ ਮੁਟਿਆਰ ਅਤੇ ਇੱਕ ਲਲਾਰੀ ਦੀ ਵਾਰਤਾ ਦਾ ਜ਼ਿਕਰ ਹੈ। ਇੱਕ ਮੁਟਿਆਰ ਕੱਪੜਾ ਰੰਗਣ ਵਾਲੇ ਜੋ ਲਲਾਰੀ ਹੁੰਦੇ ਹਨ ਉਹਨਾਂ ਵਿਚਾਲੇ ਉਹਨਾਂ ਦੀ ਵਾਰਤਾ ਹੁੰਦੀ ਹੈ। ਉਸਨੂੰ ਆਪਣੀ ਚੁੰਨੀ ਦਿੰਦੀ ਹੈ ਅਤੇ ਇੱਕ ਫੋਟੋ ਦਿੰਦੀ ਹੈ ਫਰਾਰੀ ਕਾਰ ਦੀ। ਉਸਦਾ ਕਹਿਣਾ ਹੈ ਕਿ ਇਹ ਲਲਾਰੀ ਮੇਰੀ ਚੁੰਨੀ ਨੂੰ ਇਸ ਫਰਾਰੀ ਲਾਲ ਰੰਗ ਦੀ ਫਰਾਰੀ ਕਾਰ ਹੈ ਉਹਦੇ ਰੰਗ ਦਾ ਉਹਦੇ ਰੰਗ ਦੀ ਉਹਦਾ ਰੰਗ ਮੇਰੀ ਚੁੰਨੀ ਨੂੰ ਚਾੜਨਾ ਹੈ। ਅਤੇ ਲਲਾਰੀ ਨੂੰ ਲਲਾਰੀ ਔਰ ਉਹਦੇ ਵਿਚਾਲੇ ਵਾਰਤਾ ਹੁੰਦੀ ਹੈ। ਅਗਰ ਚੰਗਾ ਕੰਮ ਕਰੇਗਾ ਵਧੀਆ ਕੰਮ ਕਰੇਗਾ ਤੇਰੇ ਬਿਜ਼ਨਸ ਵਿੱਚ ਵਾਧਾ ਹੋਏਗਾ। ਉਹ ਚੁੰਨੀ ਜਦੋਂ ਮੈਂ ਸਿਰ 'ਤੇ ਲੈ ਕੇ ਨਿਕਲਾਂਗੀ ਅਤੇ ਬਾਕੀ ਸਕੀਆਂ ਸਹੇਲੀਆਂ ਮੈਨੂੰ ਪੁੱਛਣਗੀਆਂ ਇਹ ਚੁੰਨੀ ਦਾ ਰੰਗ ਕਿੱਥੋਂ ਕਰਵਾਇਆ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਲਲਾਰੀ ਬੜੇ ਹੋਇਆ ਕਰਦੇ ਸਨ। ਲਲਾਰੀ ਹਰ ਕਟਾਉਣ ਵਿੱਚ ਹੋਇਆ ਕਰਦੇ ਸਨ। ਉਦੋਂ ਪਗੜੀਆਂ ਨੂੰ ਰੰਗਣ ਦਾ ਵੀ ਜ਼ਿਕਰ ਸੀ। ਪਗੜੀਆਂ ਨੂੰ ਮਾਇਆ ਮਾਂਡੀ ਜਾਂ ਸਟਾਜ ਦਿੱਤੀ ਜਾਂਦੀ ਸੀ। ਉਹ ਜ਼ਮਾਨਾ ਚਲੇ ਗਿਆ ਅਤੇ ਹੁਣ ਉਹ ਸਿੰਗਲ ਪੱਗਾਂ ਹੋਇਆ ਕਰਦੀਆਂ ਸਨ। ਅੱਜ ਗੱਭਿਆਂ ਦੀ ਸਿਲਾਈ ਪਾ ਕੇ ਉਹ ਡਬਲ ਪਗੜੀ ਬਣ ਗਈ। ਲਲਾਰੀਆਂ ਦਾ ਕੰਮ ਅਜੇ ਵੀ ਹੈ ਪਰ ਘੱਟ ਗਿਆ ਹੈ। ਇਹ ਜੋ ਵਾਰਤਾਲਾਪ ਹੈ ਇੱਕ ਮੁਟਿਆਰ ਲਲਾਰੀ ਨੂੰ ਕਿਸ ਤਰ੍ਹਾਂ ਸੰਬੋਧਨ ਕਰਦੀ ਹੈ। ਇਹ ਜੋ ਸੌਂਗ ਹੈ ਇਹ ਯੂਰਪੀਨ ਸਟਾਈਲ ਦਾ ਸੌਂਗ ਹੈ। ਇਹ ਹਾਰਮੋਨੀਅਮ 'ਤੇ ਗਾਉਣ ਵਾਲਾ ਦਾ ਗੀਤ ਨਹੀਂ ਹੈ ਅਤੇ ਇਸ ਦੇ ਵਿੱਚ ਯੂਰਪੀਨ ਸਟਾਈਲ ਦਾ ਡਰੰਮ ਵੱਜਦਾ ਹੈ। ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਹਾਰਮੋਨੀਅਮ 'ਤੇ ਪਲੇ ਕਰਾਂ। ਬੜਾ ਫਾਸਟ ਹੈ। ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਰੰਗ ਦੀ।

0: ਇਹ ਸੀ ਕਰਨ ਔਜਲਾ ਜੀ ਦੇ ਗਾਇਆ ਹੋਇਆ ਗੀਤ। ਦਾਸ ਨੇ ਕੋਸ਼ਿਸ਼ ਕੀ, ਮਾਣੀ ਜੀ ਕੋਸ਼ਿਸ਼ ਕੀਤੀ ਹੈ ਇਸ ਗੀਤ ਨੂੰ ਗਾ ਸਕਾਂ। ਉਹਨਾਂ ਦੀ ਆਵਾਜ਼ ਜਿੱਦਾਂ ਉਹ ਗਾਉਂਦੇ ਉਹ ਤਾਂ ਨਹੀਂ ਮੈਂ ਗਾ ਸਕਿਆ, ਪਰ ਕੁੰਨ ਮਾਣੀ ਜੀ ਕੋਸ਼ਿਸ਼ ਕੀਤੀ ਹੈ। ਸੋ ਇਹ ਪ੍ਰੋਗਰਾਮ 2 MOI ਰੇਡੀਓ ਸਟੇਸ਼ਨ 'ਤੇ 95.1 FM 'ਤੇ ਐਵਰੀ ਰਾਤਰੀ ਵੀਰਵਾਰ ਨੂੰ 8 ਤੋਂ 10 ਦੇਖਿਆ ਜਾ ਸਕਦਾ ਹੈ। ਦਾਸ ਜੋ ਵੀ ਮੇਰੇ ਵੀਰ ਨੌਜਵਾਨ ਦਾਸ ਦੀ ਹੌਸਲਾ ਅਫਜ਼ਾਈ ਕਰਦੇ ਹਨ, ਦਾਸ ਉਹਨਾਂ ਦਾ ਤਹੇ ਦਿਨ ਤੋਂ ਧੰਨਵਾਦੀ ਹੈ। ਦੂਰ ਤੱਕ ਦਾਸ ਦੀ ਹੌਸਲਾ ਅਫਜ਼ਾਈ ਕਰਦੇ ਹਨ। ਕੁਛ ਆਊਟ ਆਫ ਗ੍ਰਿਫਤ ਵੀ ਮੇਰੇ ਸੱਜਣ ਮਿੱਤਰ ਪਿਆਰੇ ਰਹਿੰਦੇ ਹਨ, ਉਹ ਦਾਸ ਨੂੰ ਬੜਾ ਇਨਕਰੇਜ ਕਰਦੇ ਹਨ, ਖਾਸ ਕਰ ਨੌਜਵਾਨ। ਦਾਸ ਅਤੇ 2 MOE ਦੀ ਟੀਮ ਵੱਲੋਂ ਉਹਨਾਂ ਸਾਰਿਆਂ ਦਾ ਤਹੇ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਇੱਥੇ ਹੀ ਮੇਰੇ ਟਾਈਮ ਦੀ ਸਮਾਪਤੀ ਹੈ। ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਹੈ 2 MOE ਬੌਬੀ ਪੰਜਾਬੀ ਟੋਕ ਸ਼ੋ, ਅਤੇ ਸਾਰੇ ਪ੍ਰੋਗਰਾਮ ਉਸ 'ਤੇ ਰਿਕਾਰਡ ਹੁੰਦੇ ਹਨ, ਇਹ ਦੇਖੇ ਜਾ ਸਕਦੇ ਹਨ। ਅਗਲੇ ਹਫ਼ਤੇ ਫਿਰ ਦਾਸ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਇਹ ਤਾਂ ਇਸ ਟਾਈਮ ਦੀ ਸਮਾਪਤੀ ਹੈ, ਮੇਰੇ ਟਾਈਮ ਦੀ ਸਮਾਪਤੀ ਹੈ। ਰੱਬ ਰਾਖਾ
1: ਦੋਸਤੋ। ਹੋਪ ਤੁਸੀਂ ਇਹ ਸੌਂਗ ਇੰਜੋਏ ਕੀਤਾ ਹੋਊਗਾ, ਅਤੇ ਤੁਸੀਂ ਕਦੀ ਕਰਨ ਔਜਲੇ ਨੇ ਵੀ ਨਹੀਂ ਸੋਚਿਆ ਹੋਣਾ ਕਿ ਇਸ ਸੌਂਗ ਨੂੰ ਇੱਦਾਂ ਵੀ ਗਾਇਆ ਜਾ ਸਕਦਾ ਹੈ, ਪਰ ਬੁਲਿਹਾਰੀ ਹੈ ਅੰਕਲ ਦੀ ਕਿ ਜੋ ਰੇਡੀ ਕਰਕੇ ਲੈ ਕੇ ਆਏ ਇਸ ਸੌਂਗ ਨੂੰ। ਇਹ ਸੌਂਗ ਬਹੁਤ ਫਾਸਟ ਆ, ਬਟ ਅੰਕਲ ਨੇ ਹਾਰਮੋਨੀਅਮ 'ਤੇ ਉਹਨੂੰ ਪਲੇਅ ਕਰਕੇ ਬਹੁਤ ਵਧੀਆ ਸੁਣਾਇਆ। ਸੋ ਆਪਾਂ ਲਾਈਵ ਵੀਡੀਓ ਇੱਥੇ ਐਂਡ ਕਰਦੇ ਹਾਂ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਫਿਰ ਇੱਕ ਹੋਰ ਲਾਈਵ ਵੀਡੀਓ 'ਚ, ਅਤੇ ਆਪਾਂ ਔਨ ਏਅਰ 10 ਵਜੇ ਤੱਕ ਹਾਂ। ਸੋ ਜੋ ਵੀ ਸੌਂਗ ਤੁਸੀਂ ਪੰਜਾਬੀ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਸਾਡੀ ਵੈਬਸਾਈਟ ਥਰੂ www.2miafm.org.au 'ਤੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ 10 ਵਜੇ ਤੱਕ ਤੁਸੀਂ ਸੁਣ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਗੁੱਡ ਨਾਈਟ।
2: ਸੋ ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ। ਹੈ ਵੈਸੇ ਵੀ ਐਂਟਰਟੇਨਮੈਂਟ ਹੀ ਚੱਲ ਰਿਹਾ, ਪਰ ਆਪਾਂ ਇੱਕ ਹੋਰ ਸੈਗਮੈਂਟ ਸ਼ੁਰੂ ਕਰਦੇ ਹਾਂ ਜਿਹਦੇ ਵਿੱਚ ਸਿਰਫ ਸੌਂਗਸ ਹੋਊਗੇ। ਪਹਿਲਾ ਸੌਂਗ ਲੱਕੀ ਘੁੰਮਣ ਦਾ ਸੌਂਗ, ਇਹ ਰੀਸੈਂਟਲੀ ਰਿਲੀਜ਼ ਹੋਇਆ ਸੌਂਗ ਫਾਲਕਨ। ਸੋ ਉਸ ਤੋਂ ਬਾਅਦ ਆਪਾਂ ਜਿੱਦਾਂ ਰਿਕੁਐਸਟ ਹੋ ਗਈਆਂ ਸੌਂਗ ਲੈ ਪਾਂਗੇ। ਇੰਜੋਏ ਕਰੋ 2 MOE FM 95.1।
3: ਜ਼ਿੰਦਗੀ ਨਾਲ ਜਿਉਣਾ ਤੇ ਫਿਰ ਜਿੱਥੇ ਮਰਜ਼ੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ।

0: ਦੇਨੇ ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ ਜ਼ਿੰਦਗੀਆਂ ਪਹਿਲਾਂ ਇਹ ਤੰਗੀਆਂ ਚੋਂ ਲੰਘੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ
1: You ain't ready for this one. It's DJ Hans, DJ Shroom.

ਸੋ ਦੋਸਤੋ ਇਸ ਨਾਲ ਦਿਓ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ 'ਤੇ। ਸੋ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ ਅੰਕਲ ਜੀ ਦੇ ਨਾਲ। ਸੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਜਾਂਦੇ ਜਾਂਦੇ ਇੱਕ ਸੌਂਗ ਪਲੇ ਕਰਨਾ, ਆਈਜ਼ ਔਨ ਮੀ, ਸਿੱਧੂ ਮੂਸੇਵਾਲੇ ਦਾ ਲੇਟੈਸਟ ਸੌਂਗ। ਇੰਜੋਏ ਕਰੋ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।